ਕਰਨਾ ਝੁੱਕਾ ਮਾਫ਼ ਕਰਨੀਆਂ ਤੁਸੀਂ ਬਖਸ਼ਣਹਾਰ ਹੈਗੇ ਹੋ ਦੇਹੋ ਸਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਤੁਧਿਆ ਗੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਤਿਲ ਤੇਰੀ ਵਡਿਆਈ ਸਤਸੰਗ ਜੀ ਕਰ ਕਰਕੇ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀ ਬੀ ਸਪੀਕਿੰਗ ਇਨ ਇੰਗਲਿਸ਼ ਫੋਰ ਦ ਨੈਕਸਟ ਆਵਰ ਗੋਇੰਗ ਥਰੂ ਸੰਤ ਸ੍ਰੀ ਜਪਜੀ ਸਾਹਿਬ ਦ ਫਸਟ ਬਾਣੀ ਆਫ ਗੁਰੂ ਗ੍ਰੰਥ ਸਾਹਿਬ ਜੀ ਐਂਡ ਆਲਸੋ ਦ ਫਸਟ ਬਾਣੀ ਵੀ ਸ਼ੁਡ ਰੀਡ ਐਵਰੀ ਡੇ ਸੋ ਵੀ ਸ਼ੁਡ ਆਲ ਟ੍ਰਾਈ ਐਜ਼ ਵੀ ਲਿਸਨ ਟੂ ਦ ਕਥਾ ਇਫ ਵੀ ਕਾਂਟ ਰੀਡ ਦ ਪਾਰਟ ਵੀ ਸ਼ੁਡ ਪੁੱਟ ਇਟ ਔਨ ਐਂਡ ਲਿਸਨ ਟੂ ਇਟ ਇਟਸ ਵੈਰੀ ਇੰਪੋਰਟੈਂਟ ਦੈਟ Bani is something that we earn. It's not something that necessarily we understand the first time. But the more we listen to it, the more we'll understand it. Because in one way, Bani is the Guru. So imagine if you kept seeing a Guru every day, something's going to trickle down. You figure out something. So Bani Guru, Guru hai Bani. Which Bani Amrit Sare? That means that if you, the more you spend time with Bani, the more you'll understand what it means. Just by spending time, it's that magical power. So last week, we were going through the idea of the bunch, the supreme, the elect, those people that have listened to Gurbani, accepted it, followed it, and earned it, and actually have achieved something. And what they have achieved is that they are honored in God's court. When they go there, they're accepted. And also, that they're beautiful there. Sohu hai dar rajan. And then we look through the idea of what happens after. Guru starts talking about this world. And in that body, just to remind the body, we'll read through it just now, just so we can remind ourselves what we're going to talk about. So Maharaj starts off with Panch Parvan, Panch Pardhan, Panche Pavah Dargah Maan, Panchah Soh Dar Rajan, Pancha Ka Gur Ek Tiyan. ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਚਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾ ਸਭਨਾ ਲਿਖਿਆ ਵੁੜੀ ਕਲਾਮ ਏਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਸ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾ ਤਿਸਤੇ ਹੋਏ ਲੱਖ ਦਰਿਆ ਕੁਦ

0: جس مس رہ سو مر جائے.
1: ਮਹਾਰਾਜ ਸਹਿਜ ਕੀ ਤੁਧ ਚਿਤ ਆਏ ਮਹਾ ਆਨੰਦਾ. ਓ ਵਾਹਿਗੁਰੂ ਜੀ, ਵੈਨ ਆਈ ਰਿਮੈਂਬਰ ਯੂ ਆਈ ਗੈਟ ਦਾ ਹਾਇਸਟ ਬਲਿਸ, ਦਾ ਹਾਇਸਟ ਬਲਿਸ ਐਵਰ ਆਈ ਗੈਟ ਇਟ ਫਰੋਮ ਜਸਟ ਰਿਮੈਂਬਰਿੰਗ ਯੂ. ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ. ਵੈਨ ਆਈ ਫਰਗੇਟ ਯੂ, ਦ ਪਰਸਨ ਹੂ ਫਰਗੇਟਸ ਯੂ ਮੇ ਐਜ਼ ਵੈਲ ਡਾਈ. ਵਾਟਸ ਦ ਪੁਆਇੰਟ ਆਫ ਦੈਟ ਪਰਸਨ ਕਮਿੰਗ ਔਨ ਦਿਸ ਅਰਥ ਹੂ ਫਰਗੇਟਸ ਦ ਨਾਮ. ਜਿਨ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ. ਓ ਵਾਹਿਗੁਰੂ, ਦੋਸ ਯੂ ਡੋਂਟ ਸੇ ਯੂਅਰ ਨੇਮ, ਵਾਈ ਡਿਡ ਦੇ ਕਮ ਹੇਅਰ? ਵਾਟ ਵਾਸ ਦ ਪੁਆਇੰਟ ਆਫ ਬੀਇੰਗ ਅ ਹਿਊਮਨ ਬੀਇੰਗ ਐਂਡ ਨਾਟ ਯੂਜ਼ਿੰਗ ਇਟ ਫੋਰ ਦ ਪੁਆਇੰਟ ਆਫ ਅਨੰਦ.

ਦੀ ਫਤਿਹ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਵੀਕ ਵੀ ਟੋਕਡ ਅਬਾਊਟ ਦ 24th ਬੋਡੀ ਐਂਡ ਮਹਾਰਾਜ ਫਿਨਿਸ਼ ਦ ਬੋਡੀ ਆਫ ਵਿਦ ਨਾਨਕ ਨਦਰੀ ਕਰਮੀ ਦਾਤ ਦ ਨਾਨਕ ਸੇਸ ਟੂ ਵਾਹਿਗੁਰੂ ਜੀ ਯੂ ਆਰ ਦ ਵਨ ਦੈਟ ਗਿਵਸ ਕਿਰਪਾ ਹੇਅਰ ਵੀ ਅੰਡਰਸਟੈਂਡ ਦ ਨਦਰੀ ਕਮਸ ਫਰੋਮ ਦ ਵਰਡ ਦ ਪਰਸ਼ੀਅਨ ਵਰਡ ਆਫ ਕਰਾਮਾਤ So another means obviously kirpa that the Vaheguru is looking upon us. But karma here refers to kirpa and not to our own actions. And the reason for that is explained now in the next body. Maharaj talks about kirpa a bit more. In this body Maharaj says, Bahuta karma likhya na jai vatta data tila na tamai kete mange jod apar kete angarat nahi vichar kete khap ਟੁੱਟੇ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੀਆਂ ਦੁੱਖ ਭੁੱਖ ਸਦਮਾਰ ਇਹ ਬਿਦਾਤ ਤੇਰੀ ਦਾਤਾ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਅੱਖ ਨ ਪਾਏ ਉਹ ਜਾਣੇ ਜੇਤੀਆ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਗੇ

ਗੁਰਨਾਨਕ ਦੇਵ ਜੀ ਥਾਉ ਸਿੰਦੇ ਪਾਣੀ ਸਪਾਹੀ ਸਾਲਾਹਾ ਜਿੰਨੀ ਧਿਆਇਆ ਇੱਕ ਮਨ ਸਹੀ ਪੂਰੇ ਸਾਹਾ ਵਕਤੇ ਉੱਪਰ ਲੜ ਹੋਏ ਮਹਾਰਾਜ ਸੇਜ਼ ਇਨ ਦਾ ਮੋਰਨਿੰਗ ਦੋਜ਼ ਹੂ ਪ੍ਰੇਜ਼ ਗੋਡ ਵਾਹਿਗੁਰੂ ਇੱਕ ਮਨ ਕਰਕੇ ਇਨ ਦਾ ਮੋਰਨਿੰਗ ਸਬਾਹੀ ਅਰਲੀ ਮੋਰਨਿੰਗ ਦੋਜ਼ ਪੀਪਲ ਐਂਡ ਦੇ ਮੈਡੀਟੇਟ ਔਨ ਵਾਹਿਗੁਰੂ ਦੇ ਆਰ ਦਾ ਪਰਫੈਕਟ ਕਿੰਗਸ ਦੇ ਆਰ ਦਾ ਟਰੂ ਕਿੰਗਸ ਇਨ ਦਿਸ ਗੁਰਦੁਆਰਾ ਵੈਨ ਵੀ ਕਮ ਇਨ ਦਾ ਮੋਰਨਿੰਗ ਇਫ ਯੂ ਆਰ ਬਲੈਸਡ ਟੂ ਕਮ ਹੇਅਰ ਐਟ 4 AM ਪੀਪਲ ਆਰ ਪ੍ਰੇਜ਼ਿੰਗ ਵਾਹਿਗੁਰੂ ਵੀ ਸ਼ੁਡ ਆਲ ਆਸਕ ਗੁਰੂ ਨਾਨਕ ਦੇਵ ਜੀ ਪਲੈਸ ਮਹਾਰਾਜ ਬਲੈਸਸ ਕਿ ਅਸੀਂ ਵੀ ਇੱਥੇ ਆਈਏ ਅਸੀਂ ਵੀ ਇੱਥੇ ਆ ਕੇ ਤੁਹਾਡੀ ਸੇਵਾ ਸਲਾਹ ਕਰੀਏ ਸੋ ਵੀ ਕੈਨ ਫੋਲੋ ਦੋਜ਼ ਟਰੂ ਕਿੰਗਸ ਯੂ ਵਾਂਟ ਟੂ ਬਿਕਮ ਅ ਚੇਲਾ ਆਫ ਦੈਟ ਟਰੂ ਕਿੰਗ ਵੀ ਹੈਵ ਟੂ ਹੈਂਗ ਆਊਟ ਵਿਦ ਦ ਪੀਪਲ ਦੈਟ ਫੋਲੋ ਦੈਟ ਟਰੂ ਕਿੰਗ ਸੋ ਆਮ ਸ਼ੁਰ ਆਈ ਮੇਡ ਦੋਜ਼ ਮਿਸਟੇਕਸ ਪਲੀਜ਼ ਫੋਰਗਿਵ ਮੀ ਦੇਹੋ ਸਜਨ ਅਸੀਂ ਸਰੀਆ ਜੋ ਹੋਵੇ ਸਾਹਿਬ ਜੋ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿੰਗ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਫਿਰਤ ਫਿਰਤ ਪ੍ਰਭ ਆਯਾਤ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਸਤਿਗੁਰ ਮੱਥੇ ਫਤਿਹ ਬੁਲਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਿਸ ਵੀਕ ਵੀ ਬਿਗਿਨ ਦ ਕਥਾ ਆਫ ਸੋਦਰ ਪੌੜੀਆਂ And it's obviously a very important pauri because in Guru Granth Sahib Ji, the Sodar pauri have come three times. Once it comes in Japji Sahib, and then once it comes in Rera Sahib, same. And also in Guru Granth Sahib Ji, starts off with Nitnim, so it starts off with Japji Sahib, and then it goes into Rera Sahib. Then after Rera Sahib and Kirtan Soila, comes the rest of the rags of Guru Granth Sahib Ji. And in Asa Rag, again, this same body comes as a Shabad, Rag Asa. And we'll talk about this in a second. So I just go through this Shabad and we talk about the importance of three ways. But in this body of Japji Sahib, which is 27th body, Maharaj starts off by saying, So tar keha, so kar keha, chit vah sarv samale, vaje naad anek asankha, kete vavan hare. ਕੇਤੇ ਰਾਗ ਪਰੀਸ਼ਿਉ ਕਹੀਨ ਕੇਤੇ ਗਾਵਨ ਹਾਰੇ ਗਾਵਹਿ ਤੋਹਨੂੰ ਪੌਣ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵ ਤਿਆ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਨਾ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਘਰ ਘਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ